ਤੇਰੇ ਬਾਰੇ ਸੁਣਦਾ ਹਾਂ, ਸਮਝਦਾ ਹਾਂ। ਮੈਂ ਮੰਨਦਾ ਹਾਂ ਜੋ ਹਮ ਅਧਮ ਕਰਮ ਕੈ ਪਤਿਤ ਪਏ, ਮਾੜੇ ਕੰਮਾਂ ਕਰਕੇ ਅਸੀਂ ਤਾਂ ਪਾਪੀ ਹੋ ਗਏ, ਪਰ ਤੇਰਾ ਵੀ ਤਾਂ ਨਾਂ ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ। ਤੈਨੂੰ ਤਾਂ ਲੋਕ ਕਹਿੰਦੇ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਜੋ ਪਹਿ ਦੁਖੀ ਅਰ ਦੀਨ ਪ੍ਰਚੀਨ ਲਗ ਪੁਰਾਣੇ, ਮਾੜੇ ਕਰਮਾਂ ਕਰਕੇ ਦੁਖੀ ਹੋ ਗਏ ਹਾਂ, ਤੇ ਤੇਰਾ ਵੀ ਤਾਂ ਨਾਂ ਦੁੱਖ ਭੰਜਣ, ਦੀਨ ਦੁੱਖ ਭੰਜਣ ਬਿਰਦ ਬਿਰਦਾਇਓ ਹੈ। ਤੇਰਾ ਵੀ ਤਾਂ ਸੁਭਾਅ ਪੁਰਾਣਾ ਹੈ ਕਿ ਦੀਨਾਂ ਦੇ ਦੁੱਖ ਦੂਰ ਕਰਦਾ ਹੈ। ਜੋ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਪਏ, ਮਾੜੇ ਕੰਮਾਂ ਦੇ ਬੰਧਨ ਚ ਪਏ ਹੋਏ, ਅਸੀਂ ਜਿਉਂਦੇ ਹੀ ਨਰਕ ਚ ਪਏ ਗਏ। ਕੁਝ ਤਾਂ ਹੁੰਦੇ ਨੇ ਮਰਨ ਤੋਂ ਬਾਅਦ ਨਰਕਾਂ ਚ ਜਾਣਗੇ, ਐਸਾ ਸੋਚੀ ਬੈਠੇ ਨੇ, ਨਰਕ ਤੋਂ ਡਰਦੇ ਨੇ, ਪਰ ਮੇਰੇ ਮਾੜੇ ਕੰਮਾਂ ਨੇ ਤਾਂ ਮੈਨੂੰ ਇੱਥੇ ਹੀ ਨਰਕ ਬਣਾ ਕੇ ਰੱਖ ਦਿੱਤਾ। ਹਿਰਦੇ ਵਿੱਚ ਨਰਕ ਬਣ ਗਏ ਆ, ਘਰ ਚ ਨਰਕ ਬਣ ਗਏ ਆ। ਜੀਵਨ ਦੀ ਜੁਗਤ ਹੋਵੇ ਤੇ ਘਰ ਸਵਰਗ ਬਣ ਜਾਂਦਾ, ਹਿਰਦਾ ਹੀ ਸਵਰਗ ਬਣ ਜਾਂਦਾ। ਜੀਵਨ ਦਾ ਢੰਗ ਠੀਕ ਨਾ ਹੋਵੇ, ਇੱਕ ਹਿਰਦਾ ਕੀ ਤੇ ਇੱਕ ਘਰ ਕੀ, ਆਲੇ ਦੁਆਲੇ ਨੂੰ ਬੰਦਾ ਨਰਕ ਬਣਾ ਕੇ ਰੱਖ ਦਿੰਦਾ। ਮਰਨ ਤੋਂ ਬਾਅਦ ਤੇ ਨਰਕ ਦੀਆਂ ਗੱਲਾਂ ਇੱਕ ਪਾਸੇ, ਜੀਵਨ ਵਿੱਚ ਵੀ ਨਰਕ ਸਵਰਗ ਚੱਲ ਰਿਹਾ। ਕੁਝ ਐਸੇ ਵੀ ਨੇ ਜਿਹੜੇ ਕੰਡਿਆਂ ਦੀ ਸੇਜ ਤੇ ਵੀ ਸਵਰਗ ਬਣਾ ਬੈਂਦੇ, ਤੇ ਕੁਝ ਐਸੇ ਵੀ ਨੇ ਮਾੜੇ ਕੰਮਾਂ ਵਾਲੇ ਮੇਰੇ ਵਰਗੇ, ਜਿਹੜੇ ਫੁੱਲਾਂ ਦੀ ਸੇਜ ਤੇ ਵੀ ਨਰਕ ਖੜਾ ਕਰ ਲੈਂਦੇ। ਮੇਰੀ ਕਰਨੀ ਤਾਂ ਇਸ ਤਰ੍ਹਾਂ ਦੀ ਹੈ, ਮੈਂ ਤਾਂ ਨਰਕ ਨਿਵਾਸੀ ਹੋ ਗਿਆ, ਮੈਂ ਨਰਕ ਬਣਾ ਲਿਆ, ਮੈਂ ਜਿਉਂਦਾ ਹੀ ਨਰਕ ਚ ਪੈ ਗਿਆ। ਪਰ ਨਰਕ ਨਿਵਾਰਨ ਜਗਤ ਜਸ ਗਾਇਆ, ਲੋਕੀ ਤੇਰਾ ਜਸ ਗਾਉਂਦੇ ਨੇ, ਤੂੰ ਨਰਕਾਂ ਵਿੱਚੋਂ ਕੱਢ ਲੈਣ ਦੀ ਸਮਰੱਥਾ ਵਾਲਾ। ਤੇ ਨਾਲੇ ਇੱਕ ਗੱਲ ਹੋਰ ਹੈ, ਸੰਸਾਰ ਦੀਆਂ ਗੱਲਾਂ ਹੋਰ ਨੇ, ਨਿਰੰਕਾਰ ਦੀਆਂ ਗੱਲਾਂ ਹੋਰ ਸੁਣੀਆਂ ਨੇ। ਸੰਸਾਰ ਦੀ ਗੱਲ ਤਾਂ ਇਹ ਹੈ ਕਿ ਹਰ ਕੋਈ ਇਹ ਸੋਚਦਾ ਹੈ ਕਿ ਮੇਰੇ ਨਾਲ ਕਿਸ ਨੇ ਕੀ ਕੀਤਾ ਹੈ ਤੇ ਮੈਂ ਉਹਦੇ ਨਾਲ ਕੀ ਕਰਾਂ। ਜ਼ਰਾ ਜਿਹਾ ਪ੍ਰਤੀਤ ਹੋ ਜਾਵੇ ਕਿ ਮੇਰੇ ਨਾਲ ਕਿਸੇ ਨੇ ਬੁਰਾ ਕੀਤਾ ਤੇ ਬੰਦਾ ਵਿਉਂਤਾ ਕਰਦਾ ਕਿ ਹੁਣ ਮੈਂ ਕਿਹੜੇ ਵੇਲੇ ਉਹਨੂੰ ਚਾਰ ਹੱਥ ਵਿਖਾਵਾਂ। ਤੇ ਜੇ ਕਿਤੇ ਇਹ ਅਹਿਸਾਸ ਹੋ ਜਾਵੇ, ਮਹਿਸੂਸ ਹੋ ਜਾਵੇ ਕਿਸੇ ਨੇ ਮੇਰੇ ਨਾਲ ਭਲਾ ਕੀਤਾ ਤੇ ਬੰਦਾ ਚਾਹੁੰਦਾ ਇਹ ਭਾਜੀ ਹੁਣ ਕਦੋਂ ਮੋੜਨਾ। ਪਰ ਇਹ ਤਾਂ ਸੰਸਾਰੀਆਂ ਦੀਆਂ ਗੱਲਾਂ ਨੇ, ਹਿਸਾਬ ਰੱਖਣ ਵਾਲਿਆਂ ਦੀਆਂ ਗੱਲਾਂ ਨੇ, ਤੇ ਤੇਰੇ ਨਾਲ ਤਾਂ ਹਿਸਾਬ ਨਹੀਂ ਰਹਿ ਸਕਦਾ। ਕਿਉਂਕਿ ਜਿਤਨੇ ਤੂੰ ਗੁਣ ਮੇਰੇ ਨਾਲ ਕੀਤੇ ਨੇ, ਜਿੰਨੇ ਤੂੰ ਮੇਰੇ ਤੇ ਪਰਉਪਕਾਰ ਕੀਤੇ ਨੇ, ਜੇ ਮੈਂ ਉਹਨਾਂ ਦਾ ਹਿਸਾਬ ਕਰਨ ਬਹਿ ਜਾਵਾਂ ਤੇ ਸ਼ਰਮ ਨਾਲ ਪਾਣੀ ਪਾਣੀ ਹੋ ਜਾਣਾ ਕਿ ਇੰਨਾ ਤੇਰਾ ਪਰਉਪਕਾਰ ਤੇ ਇੰਨਾ ਮੈਂ ਵਿਸਾਰ ਦੇਣ ਵਾਲਾ, ਇੰਨਾ ਮੈਂ ਕਿਰਤ ਕਰਨਾ, ਚੇਤੇ ਹੀ ਨਹੀਂ ਰਹਿੰਦਾ। ਪਰ ਇੱਕ ਗੱਲ ਹੈ, ਲੋਕਾਂ ਦੇ ਨਾਲ ਗੁਣ ਕੀਤੇ ਗੁਣ ਹੋਣ ਦੀ ਆਸ, ਗੁਣ ਕਰਨ ਵਾਲੇ ਨਾਲ ਗੁਣ ਕਰਨ ਦਾ ਸੰਕਲਪ, ਐਸਾ ਤਾਂ ਸੰਸਾਰ ਤੇ ਚੱਲਦਾ, ਪਰ ਇਹ ਤਾਂ ਲੋਕੀ ਕਰ ਲੈਂਦੇ ਨੇ, ਇਹ ਕੋਈ ਬੜੀ ਗੱਲ ਨਹੀਂ ਹੈ। ਮਾੜੇ ਚੰਗੇ ਸਾਰੇ ਲੋਕ ਐਸਾ ਕਰ ਲੈਂਦੇ ਨੇ। ਗੁਣ ਕੀ ਏ ਗੁਣ ਸਭ ਕੋ ਕਰੇ ਕਿਰਪਾ ਨਿਧਾਨ, ਅਵਗੁਣ ਕੀ ਏ ਗੁਣ ਤੋ ਹੀ ਬਣਾਵੇ। ਸਵਾਦ ਤਾਂ ਵੀ ਮੈਂ ਔਗਣ ਕਰੀ ਜਾਵਾਂ ਤੇ ਤੂੰ ਫਿਰ ਵੀ ਮੇਰੇ ਤੇ ਪਰਉਪਕਾਰ ਜਾਰੀ ਰੱਖ। ਕਥਾ ਆਪਾਂ ਪੜ੍ਹਨੇ ਸੁਣਨੇ ਆ ਨਾ, ਸਾਧੂ ਇਸ਼ਨਾਨ ਕਰ ਰਹੇ ਅਸੀਂ ਸਰਦੀ ਦੇ ਦਿਨ, ਅੰਮ੍ਰਿਤ ਵੇਲਾ, ਨਦੀ ਦੇ ਕਿਨਾਰੇ ਇਸ਼ਨਾਨ ਕਰ ਰਹੇ ਹੈ, ਤੇ ਇਸ਼ਨਾਨ ਕਰਦਿਆਂ ਕਰਦਿਆਂ ਉਹ ਫੁਟਾਲੇ ਦੀ ਮੱਧਮ ਰੋਸ਼ਨੀ ਵਿੱਚ ਵੇਖਦਾ ਹੈ ਪਾਣੀ ਦੇ ਵਿੱਚ ਇੱਕ ਪਿੱਛੂ ਰੁੜਿਆ ਜਾ ਰਿਹਾ। ਉਸ ਸਰਦੀ ਦੇ ਵਿੱਚ ਠੰਡੇ ਪਾਣੀ ਵਿੱਚ ਪਿੱਛੂ ਬੇਜਾਨ ਹੋ ਕੇ ਪਾਣੀ ਚ ਰੁੜਿਆ ਜਾ ਰਿਹਾ, ਤੇ ਸਾਧ ਨੂੰ ਤਰਸ ਆ ਗਿਆ। ਉਹਨੇ ਛੇਤੀ ਨਾਲ ਹੱਥ ਅੱਗੇ ਕਰਕੇ ਠੰਡੇ ਪਾਣੀ ਚ ਅੱਗੇ ਹੋ ਕੇ ਉਸ ਪਿੱਛੂ ਨੂੰ ਤਲੀ ਤੇ ਲੈ ਲਿਆ। ਹੱਥ ਦੀ ਨਿੱਘ ਪਾ ਕੇ ਬੇਜਾਨ ਪਿੱਛੂ ਦੇ ਸਰੀਰ ਵਿੱਚ ਥੋੜੀ ਜਿਹੀ ਹਰਕਤ ਆਈ ਤੇ ਹੌਲੀ ਹੌਲੀ ਜ਼ਿੰਦਗੀ ਪਰਤ ਪਈ। ਮਨੁੱਖੀ ਹੱਥ ਦੀ ਗਰਮੀ ਪਾ ਕੇ, ਮਨੁੱਖੀ ਖੂਨ ਦੀ ਗਰਮੀ ਪਾ ਕੇ ਉਹ ਪਾਣੀ ਦੀ ਠੰਡ ਨਾਲ ਸੁੰਨ ਹੋਇਆ, ਪਿੱਛੂ ਸਜੀਵ ਹੋ ਉੱਠਿਆ, ਹੌਲੀ ਹੌਲੀ ਆਪਣੇ ਪੈਰਾਂ ਤੇ ਹੋਇਆ, ਤੇ ਫਿਰ ਮਾਨਸ ਗੰਧ ਪਾ ਕੇ, ਮਨੁੱਖ ਦੇ ਖੂਨ ਦੀ ਗੰਧ ਪਾ ਕੇ ਪੂਰੀ ਹੋਸ਼ ਚਾਹੁੰਦਿਆਂ ਉਹਨੇ ਸਭ ਤੋਂ ਪਹਿਲਾਂ ਕੰਮ ਕੀਤਾ ਜੋ ਕਰਦਾ ਆਇਆ ਕਿ ਮਨੁੱਖ ਦਾ ਖੂਨ ਮਿਲੇ, ਮਨੁੱਖ ਦਾ ਸਰੀਰ ਮਿਲੇ, ਤੇ ਡੰਗ ਮਾਰਦਾ ਆਇਆ।
ਉਹਨੇ ਡੰਗ ਮਾਰਿਆ ਹੁਣ ਬਿੱਛੂ ਦਾ ਡੰਗ ਬੜਾ ਕਹਿਰ ਹੈ ਬੜੀ ਜ਼ਬਰਦਸਤ ਦਰਦ ਪੈਦਾ ਕਰਦਾ ਉਸ ਦਰਦ ਦੇ ਨਾਲ ਸਾਧੂ ਦਾ ਹੱਥ ਕੰਬ ਗਿਆ ਹੱਥ ਨੀਲਾ ਪੈ ਗਿਆ ਜਿੱਥੇ ਉਹਨੇ ਡੰਗ ਮਾਰਿਆ ਉੱਥੇ ਕਾਲਾ ਜਿਹਾ ਨਿਸ਼ਾਨ ਪੈ ਗਿਆ ਕੰਬੇ ਹੱਥ ਤੋਂ ਹੱਥ ਕੰਬਣ ਕਰਕੇ ਬਿੱਛੂ ਫੇਰ ਪਾਣੀ ਚ ਡਿੱਗ ਪਿਆ ਲੇਕਿਨ ਸਾਧ ਨੇ ਛੇਤੀ ਨਾਲ ਇੱਕ ਕਦਮ ਹੋਰ ਪਾਣੀ ਚ ਗਹਿਰਾ ਜਾ ਕੇ ਉਸ ਬਿੱਛੂ ਨੂੰ ਫੇਰ ਆਪਣੀ ਤਲੀ ਤੇ ਲੈ ਲਿਆ ਦਰਦ ਨਾਲ ਕੰਬਦੀ ਤਲੀ ਤੇ ਫੇਰ ਬਿੱਛੂ ਨੂੰ ਬਿਠਾ ਲਿਆ ਕੁਛ ਤਾਂ ਵੈਸੇ ਮਨੁੱਖੀ ਸਰੀਰ ਦੀ ਗਰਮੀ ਤੇ ਡੰਗ ਵੱਜੇ ਕਰਕੇ ਉਹ ਤਲੀ ਹੋਰ ਗਰਮ ਹੋ ਉੱਠੀ ਹੈ ਐਤਕੀ ਬਿੱਛੂ ਹੋਰ ਛੇਤੀ ਉਸ ਸਰਦੀ ਦੇ ਪ੍ਰਭਾਵ ਤੋਂ ਨਿਕਲ ਗਿਆ ਕਿਉਂਕਿ ਹੁਣ ਤਾਂ ਪਾਣੀ ਚ ਡਿੱਗਦਿਆਂ ਹੀ ਚੁੱਕ ਲਿਆ ਗਿਆ ਸੀ ਬਹੁਤ ਛੇਤੀ ਹੋਸ਼ ਵਿਚ ਆਇਆ ਬਹੁਤ ਛੇਤੀ ਆਪਣੀ ਪੈਰਾਂ ਤੇ ਹੋਇਆ ਤੇ ਦੂਜੀ ਵਾਰੀ ਫੇਰ ਉਹਨੇ ਤਲੀ ਦੇ ਵਿਚਕਾਰ ਡੰਗ ਮਾਰੇ ਦਰਦ ਅੱਗੇ ਹੀ ਅਸਹਿ ਸੀ ਹੁਣ ਦੂਜੀ ਥਾਂ ਤੇ ਡੰਗ ਵੱਜਾ ਹੱਥ ਫੇਰ ਲਰਜ ਗਿਆ ਕੰਬ ਗਿਆ ਸਾਧੂ ਦੇ ਹੱਥੋਂ ਪਿੱਛੂ ਫੇਰ ਡਿੱਗ ਪਿਆ ਪਾਣੀ ਚ ਰੁੜੇ ਜਾਂਦੇ ਪਿੱਛੂ ਨੂੰ ਲੈਣ ਵਾਸਤੇ ਫੇਰੇ ਅੱਗੇ ਗਹਿਰੇ ਪਾਣੀ ਵੱਲ ਵਧਿਆ ਤੇ ਪਿੱਛੋਂ ਚੇਲਾ ਕਹਿੰਦਾ ਮਹਾਰਾਜ ਕੀ ਕਰਦੇ ਹੋ ਦੂਸਰਾ ਸਾਧੂ ਕਹਿੰਦਾ ਮਹਾਤਮਾ ਜੀ ਕੀ ਕਰ ਰਹੇ ਹੋ ਹੱਥ ਵੱਲ ਵੇਖੋ ਪਰ ਇਹਨੇ ਇੱਕ ਨਹੀਂ ਸੁਣੀ ਛੇਤੀ ਨਾਲ ਬਿੱਛੂ ਨੂੰ ਪਾਣੀ ਚੋਂ ਕੱਢ ਕੇ ਤੇ ਕਾਹਲੀ ਨਾਲ ਬਾਹਰ ਲੈ ਆਇਆ ਪਰ ਬਾਹਰ ਆਉਂਦਿਆਂ ਆਉਂਦਿਆਂ ਬਿੱਛੂ ਨੇ ਇੱਕ ਡੰਗ ਹੋਰ ਮਾਰ ਦਿੱਤਾ ਇਹਨੇ ਕੰਬਦੇ ਹੱਥ ਨਾਲ ਵੀ ਉਸ ਨੂੰ ਬਾਹਰ ਕਿਨਾਰੇ ਤੇ ਸੁੱਟ ਦਿੱਤਾ ਚੇਲੇ ਨੇ ਦੌੜ ਕੇ ਹੱਥ ਪਕੜ ਲਿਆ ਕਹਿੰਦਾ ਇਹ ਕੀ ਕਰ ਲਿਆ ਹੱਥ ਸਾਰਾ ਨੀਲਾ ਹੋ ਗਿਆ ਜ਼ਹਿਰ ਚੜ ਰਹੀ ਹੈ ਇਹ ਜ਼ਹਿਰ ਖੂਨ ਚ ਸ਼ਾਮਿਲ ਹੋ ਕੇ ਤੁਹਾਡੇ ਸਾਰੇ ਸਰੀਰ ਚ ਫੈਲੇਗੀ ਤਪ ਹੋ ਜਾਏਗਾ ਬੁਖਾਰ ਹੋ ਜਾਏਗਾ ਪਤਾ ਨੀ ਕਿੰਨਾ ਚਿਰ ਠੀਕ ਹੋਣ ਨੂੰ ਲੱਗੇ ਔਰ ਇਹ ਸਾਥ ਨੂੰ ਠੀਕ ਹੁੰਦਿਆਂ ਪਤਾ ਨੀ ਕਿੰਨੀ ਦੇਰ ਲੱਗੇ ਚਲੋ ਕਿਸੇ ਸਿਆਣੇ ਸੰਨਿਆਸੀ ਕੋਲ ਚੱਲ ਕੇ ਜਲਦੀ ਦਵਾਈ ਲਈਏ ਪਰ ਤੁਸੀਂ ਇਹ ਕੀਤਾ ਕੀ ਕਹਿੰਦਾ ਜੋ ਮੈਨੂੰ ਕਰਨਾ ਚਾਹੀਦਾ ਸੀ ਪਾਣੀ ਚ ਰੁੜੇ ਜਾਂਦੇ ਨੂੰ ਬਚਾਉਣਾ ਮੇਰਾ ਕੰਮ ਨਹੀਂ ਕਹਿੰਦਾ ਪਰ ਮਹਾਰਾਜ ਉਹਨੇ ਡੰਗ ਮਾਰਿਆ ਤੁਹਾਨੂੰ ਤੁਹਾਨੂੰ ਪਤਾ ਡੰਗ ਮਾਰਨਾ ਉਹਦਾ ਸੁਭਾਅ ਇੱਕ ਵਾਰੀ ਡੰਗ ਮਾਰਿਆ ਦੂਜੀ ਵਾਰੀ ਕਹਿੰਦੇ ਨੇ ਕਮਲਿਆ ਕਮਾਲ ਹੈ ਤੂੰ ਕੈਸਾ ਬੰਦਾ ਹੈ ਮੈਨੂੰ ਕੀ ਸਮਝਾਉਣਾ ਚਾਹੁੰਦਾ ਜੇ ਬਿੱਛੂ ਦਾ ਸੁਭਾਅ ਡੰਗ ਮਾਰਨਾ ਤੇ ਮੇਰਾ ਸੁਭਾਅ ਰੁੜੇ ਜਾਂਦਿਆਂ ਨੂੰ ਬਚਾਉਣਾ ਮਰਦਿਆਂ ਨੂੰ ਜੀਵਨ ਦਾਨ ਦੇਣ ਦਾ ਯਤਨ ਕਰਨਾ ਜੇ ਉਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ ਤੇ ਮੈਂ ਬਚਾਉਣ ਦਾ ਸੁਭਾਅ ਕਿਉਂ ਛੱਡ ਦੇ ਜੇ ਉਹ ਆਪਣਾ ਕੰਮ ਨਹੀਂ ਛੱਡਦਾ ਉਹ ਬਾਰ ਬਾਰ ਹੋਸ਼ ਚਾਹੁੰਦਾ ਤੇ ਡੰਗ ਮਾਰਦਾ ਵੀ ਨਹੀਂ ਵੇਖਦਾ ਮੈਨੂੰ ਇਹਨੇ ਬਚਾਇਆ ਤੇ ਮੈਂ ਫਿਰ ਇਹ ਕਿਉਂ ਵੇਖਾਂ ਕਿ ਮੈਨੂੰ ਡੰਗ ਮਾਰਦਾ ਮੇਰਾ ਕੰਮ ਬਚਾਉਣਾ ਉਹਦਾ ਕੰਮ ਡੰਗ ਮਾਰਨਾ ਉਹ ਆਪਣਾ ਕੰਮ ਨਹੀਂ ਛੱਡਦਾ ਮੈਂ ਆਪਣਾ ਕੰਮ ਕਿਉਂ ਛੱਡਦਿਆਂ ਤੇ ਜੇ ਮੈਂ ਇਹੀ ਵਾਸਤਾ ਦੇਵਾਂ ਮੇਰੇ ਸਾਹਿਬ ਮੇਰੇ ਠਾਕੁਰ ਮੇਰੇ ਮਾਲਕ ਮੇਰੇ ਪ੍ਰਭੂ ਮੇਰਾ ਸੁਭਾਅ ਤਾਂ ਗਲਤੀਆਂ ਕਰਨਾ ਪਰ ਤੇਰਾ ਸੁਭਾਅ ਤਾਂ ਬਖਸ਼ਣਾ ਹੈ ਤੂੰ ਤਾਂ ਮਿਹਰਬਾਨ ਹੈ ਬਖਸ਼ੰਦ ਹੈ ਮੈਂ ਔਗਣ ਕਰੀ ਜਾਵਾਂ ਤੇ ਤੂੰ ਬਖਸ਼ੀ ਜਾਵੇਂ ਇਹ ਆਪਣੀ ਆਪਣੀ ਥਾਂ ਠੀਕ ਰਹੇਗਾ ਇਹ ਠੀਕ ਹੈ ਕਿ ਮੈਂ ਆਪਣੇ ਔਗਣਾਂ ਨੂੰ ਵੇਖ ਰਿਹਾ ਮੈਂ ਚਾਹੁੰਦਾ ਵੀ ਹਾਂ ਕਿ ਮੈਂ ਠੀਕ ਹੋ ਜਾਵਾਂ ਪਰ ਮੈਂ ਤੇਰੇ ਤੇ ਆਸ ਰੱਖਦਾ ਮੇਰੇ ਮਾਲਕ ਕਿ ਜੇ ਮੇਰੇ ਔਗਣਾਂ ਦਾ ਹੀ ਹਾਲ ਰਿਹਾ ਬੜੀ ਘਬਰਾਹਟ ਹੁੰਦੀ ਮੈਨੂੰ ਭਾਈ ਸਾਹਿਬ ਕਹਿੰਦੇ ਨੇ ਭਗਤ ਵਛਲ ਸੁਣ ਹੋ ਤੋ ਨਿਰਾਸ਼ ਰਹਿਦੇ ਜਦੋਂ ਮੈਂ ਸੁਣਨਾ ਕਿ ਭਗਤਾਂ ਦਾ ਬੜਾ ਖਿਆਲ ਰੱਖਦਾ ਪ੍ਰਭੂ ਭਗਤਾਂ ਨੂੰ ਬਹੁਤ ਬੌੜਦਾ ਤੇ ਮੈਂ ਨਿਰਾਸ਼ ਹੋ ਜਾਂਦਾ ਕਿ ਮੈਂ ਤਾਂ ਪਾਪੀ ਹਾਂ ਮੈਂ ਤਾਂ ਭਗਤਾਂ ਵਾਲੀ ਗੱਲ ਮੇਰੇ ਚ ਤਾਂ ਕੋਈ ਨਹੀਂ ਮੇਰਾ ਕੀ ਬਣੇਗਾ ਪਰ ਜਿਸ ਵੇਲੇ ਦੂਜੀ ਗੱਲ ਸੁਣਨਾ ਵੀ ਪਤਤ ਪਾਵਣ ਵੀ ਹੈ ਤੇ ਫਿਰ ਪਤਤ ਪਾਵਣ ਸੁਣ ਆਸਾ ਔਰ ਆਧਾਰ ਹੋ ਫਿਰ ਆਸ਼ਾ ਵੱਧ ਜਾਂਦੀ ਵੀ ਕੋਈ ਗੱਲ ਨਹੀਂ ਪਾਪੀਆਂ ਦੀ ਵੀ ਸਾਰ ਲੈਣ ਵਾਲਾ ਹੈ ਫਿਰ ਮੈਨੂੰ ਪਤਾ ਲੱਗਦਾ ਤੇਰੇ ਬਾਰੇ ਮੈਂ ਸੁਣਨਾ ਤੇਰਾ ਜਸ ਕਰਨ ਵਾਲਿਆਂ ਤੋਂ ਇਹ ਗੱਲ ਸੁਣਨਾ ਕਿ ਤੂੰ ਅੰਤਰ ਜਾਂਦੀ ਹੈ ਮੇਰੀ ਜਾਨ ਨਿਕਲ ਜਾਂਦੀ ਕਿ ਮੇਰੇ ਅੰਦਰ ਤਾਂ ਫਿਰ ਬਹੁਤ ਕੁਫਰ ਚੱਲ ਰਹੇ ਮੇਰੇ ਤਾਂ ਅੰਦਰ ਬੁਰਾਈ ਚੱਲ ਰਹੀ ਹਰ ਇੱਕ ਦਾ ਬੁਰਾ ਚਿਤ ਰਹੇ ਹਾਂ ਤੇਰੇ ਤੋਂ ਮੁਨਕਰ ਹਾਂ ਨਾ ਸ਼ੁਕਰਾਂ ਹਾਂ ਕਿਰਤ ਕਣ ਹਾਂ ਅਜੇ ਬਾਹਰੋਂ ਤਾਂ ਮੈਂ ਪਰਦਾ ਮਾੜਾ ਮੋਟਾ ਬਣਾ ਲਿਆ ਪਰ ਅੰਦਰ ਜੋ ਕੁਝ ਮੇਰੇ ਚੱਲ ਰਿਹਾ ਜੇ ਤੂੰ ਅੰਤਰ ਜਾਮੀ ਸੁਣਨਾ ਮੈਨੂੰ ਬੜੀ ਘਬਰਾਹਟ ਹੁੰਦੀ ਕਿ ਮੇਰੇ ਅੰਦਰ ਦਾ ਸਾਰਾ ਕੁਝ ਤੂੰ ਜਾਣਦਾ ਹਾਲਾਂਕਿ ਮੇਰੇ ਅੰਦਰ ਦਾ ਸਾਰਾ ਕੁਝ ਮੈਨੂੰ ਵੀ ਨਹੀਂ ਪਤਾ ਪਰ ਵਾਕਈ ਨਹੀਂ ਪਤਾ ਜੇ ਕਿਤੇ ਆਪਣੇ ਆਪ ਤੇ ਨਿਗਾਹ ਮਾਰੀਏ ਨਾ ਆਪਣੇ ਬਾਰੇ ਬਹੁਤ ਕੁਝ ਪਤਾ ਲੱਗੇ ਤੇ ਜੇ ਆਪਣੇ ਬਾਰੇ ਕੁਝ ਮਾੜਾ ਪਤਾ ਲੱਗੇ ਤੇ ਉਸ ਮਾੜੇ ਨੂੰ ਅੰਦਰੋਂ ਕੱਢਣ ਦਾ ਯਤਨ ਵੀ ਹੋ ਸਕਦਾ
ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਆਪਣਾ ਪਤਾ ਨਹੀਂ, ਤੈਨੂੰ ਮੇਰਾ ਪਤਾ ਹੈ ਕਿਉਂਕਿ ਤੂੰ ਅੰਤਰ ਜਾਮੀ। ਤੇ ਜਿਸ ਵੇਲੇ ਸੁਣਨਾ ਕਿ ਤੂੰ ਅੰਤਰ ਜਾਮੀ ਹੈ, ਅੰਤਰ ਜਾਮੀ ਸੁਣ, ਕੰਪ ਤੋਂ ਅੰਤਰਗਤ, ਅੰਦਰ ਕੰਬ ਜਾਂਦਾ ਮੇਰਾ, ਉਹ ਤਾਂ ਜਾਣਦਾ ਮੇਰਾ ਅੰਦਰ ਦਾ ਸਾਰਾ ਕੁਝ। ਪਰ ਜਿਸ ਵੇਲੇ ਦੂਜੇ ਪਾਸੋਂ ਸੁਣਨਾ ਕਿ ਦੀਨਾਂ ਉੱਤੇ ਦਇਆ ਕਰਨ ਵਾਲੇ, ਤੇ ਫਿਰ ਮੇਰਾ ਡਰ ਦੂਰ ਹੋ ਜਾਂਦਾ, ਮੇਰਾ ਭਰਮ ਜਾਂਦਾ ਰਹਿੰਦਾ। ਦੀਨ ਕੇ ਦਇਆਲ ਸੁਣ ਭਏ ਭ੍ਰਮਚਾਰ ਹੋ, ਭਰੋਸਾ ਹੁੰਦਾ ਵੀ ਬਚ ਜਾਵਾਂਗਾ ਕਿਉਂਕਿ ਤੇਰਾ ਸੁਭਾਅ ਦੀਨ ਦਇਆਲ ਵੀ ਤਾਂ ਹੈ ਨਾ। ਮੈਂ ਕਪਟੀ ਹੋਵਾਂ, ਤੂੰ ਅੰਤਰ ਜਾਮੀ ਹੈ, ਤੂੰ ਜਾਣਦਾ ਮੇਰੇ ਕਪਟ ਨੂੰ। ਪਰ ਪਤਿਤ ਉਦਾਹਰਣ ਬਿਰਧ ਹੈ, ਤੇਰਾ ਮਾਲਕ ਤੇਰਾ ਸੁਭਾਅ ਹੈ। ਮੈਂ ਮੰਨਦਾ ਲੱਖ ਨਿੰਦਕ ਲੱਖ ਬੇਮੁਖਾਂ, ਇੱਕ ਨਹੀਂ ਅਨੇਕਾਂ ਨਿੰਦਕਾਂ ਵਰਗਾ ਮੈਂ ਇੱਕ ਨਿੰਦਕ, ਅਨੇਕਾਂ ਬੇਮੁਖਾਂ ਵਰਗਾ ਮੈਂ ਇੱਕ ਬੇਮੁਖ ਵੇਖ ਲੈ। ਅਨੇਕਾਂ ਦੁਸ਼ਟਾਂ ਵਰਗਾ ਇੱਕ ਦੁਸ਼ਟ, ਅਨੇਕਾਂ ਲੂਣ ਹਰਾਮੀਆਂ ਵਰਗਾ, ਨਮਕ ਹਰਾਮਾਂ ਵਰਗਾ, ਜਿਸ ਦਾ ਖਾਣ ਉਸ ਦਾ ਬੁਰਾ ਸੋਚਣ ਵਾਲਾ, ਲੂਣ ਖਾ ਕੇ ਹਲਾਲ ਨਾ ਕਰਨ ਵਾਲਾ, ਅਨੇਕਾਂ ਇਹੋ ਜਿਹਾ ਵਰਗਾ ਮੈਂ ਇੱਕ, ਮਾਲਕ ਨਾਲ ਧਰੋਹ ਕਰਨ ਵਾਲਾ, ਸਵਾਮੀ ਧਰੋਹੀ ਅਕਿਰਤ ਖਾਨ, ਚੋਰ ਜਾਰ ਲੱਖ ਲੱਖ ਪਹਿਨਾਮੀ, ਅੰਦਰ ਚੋਰੀ ਚੱਲ ਰਹੀ, ਮਾੜੇ ਸੰਬੰਧਾਂ ਵਾਲਾ, ਅਨੇਕਾਂ ਮੇਰੇ ਤੇ ਊਜਾਂ ਲੱਗੀਆਂ ਹੋਈਆਂ। ਔਰ ਜਿਸ ਚੀਜ਼ ਨੂੰ ਸਮਾਜ ਪਾਪ ਮੰਨਦਾ ਹੈ ਕਿ ਕਿਸੇ ਵਿਦਵਾਨ ਕਿਸੇ ਪਵਿੱਤਰ ਬੰਦੇ ਦਾ ਇੱਥੇ ਬ੍ਰਾਹਮਣ ਸ਼ਬਦ ਵਰਤਿਆ ਭਾਈ ਸਾਹਿਬ, ਕਿਉਂਕਿ ਸਮਾਜ ਨੇ ਮੰਨ ਲਿਆ ਸੀ ਕਿ ਬ੍ਰਾਹਮਣ ਵਿਦਵਾਨ ਹੈ, ਬ੍ਰਾਹਮਣ ਪਵਿੱਤਰ ਹੈ, ਬ੍ਰਾਹਮਣ ਚੰਗਾ ਹੈ ਕਿਉਂਕਿ ਭਗਤੀ ਕਰਦਾ ਕਰਾਉਂਦਾ ਹੈ, ਯੱਗ ਕਰਦਾ ਕਰਾਉਂਦਾ ਹੈ, ਦਾਨ ਲੈਣ ਦਾ ਪਾਤਰ ਹੈ। ਸਮਾਜ ਨੇ ਉਸ ਨੂੰ ਉੱਚਾ ਮੰਨ ਲਿਆ ਤੇ ਪੁਰਾਤਨ ਸਮੇਂ ਤੋਂ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਬ੍ਰਾਹਮਣ ਦੀ ਹੱਤਿਆ ਹੋ ਜਾਵੇ ਤੇ ਬਹੁਤ ਵੱਡਾ ਪਾਪ ਲੱਗਦਾ। ਤੇ ਕਹਿੰਦੇ ਨੇ ਜਿਹੜਾ ਉਹ ਬ੍ਰਾਹਮਣ ਦੇ ਮਾਰਨ ਦਾ ਪਾਪ ਲੱਗਦਾ ਹੈ ਨਾ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ ਹਾਂ। ਇਸੇ ਤਰ੍ਹਾਂ ਗਊ ਨੂੰ ਮਾਰਨਾ ਵੀ ਪਾਪ ਮੰਨਿਆ ਗਿਆ ਉਸ ਸਮਾਜ ਵਿੱਚ। ਤੇ ਕਹਿੰਦੇ ਨੇ ਜਿਹੋ ਜਿਹਾ ਸਨਾਤਨ ਸਮਾਜ ਵਿੱਚ ਗਊ ਮਾਰਨ ਦਾ ਪਾਪ ਹੈ, ਇਹੋ ਜਿਹਾ ਕਈ ਪਾਪਾਂ ਦਾ ਮੈਂ ਭਾਗੀ ਹਾਂ। ਕਿਸੇ ਦੇ ਖਾਨਦਾਨ ਦੀ ਵੰਸ਼ ਦੀ ਤਬਾਹੀ ਕਰਨ ਦਾ ਜਿਹੜਾ ਪਾਪ ਲੱਗਦਾ ਹੈ, ਇਹੋ ਜਿਹਾ ਵੀ ਕਈ ਪਾਪਾਂ ਦਾ ਮੈਂ ਭਾਗੀ ਹਾਂ। ਲਾ ਇਤਬਾਰ ਜਿਸ ਦਾ ਕੋਈ ਇਤਬਾਰ ਨਹੀਂ, ਜਿਸ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ, ਇਹੋ ਜਿਹਾ ਹਜ਼ਾਰਾਂ ਬੰਦਿਆਂ ਵਰਗਾ ਮੈਂ ਇੱਕ ਬੇਇਤਬਾਰਾ ਬੰਦਾ, ਕੂੜਿਆਰ ਝੂਠਾ, ਗੁਰਗੋਪ ਲੱਖ, ਗੁਰੂ ਦੀ ਗੱਲ ਨਾ ਮੰਨਣ ਵਾਲਾ, ਉਲਟਾ ਗੁਰੂ ਤੇ ਕਿੰਤੂ ਕਰਨ ਵਾਲਾ, ਗੁਰੂ ਦੀ ਨਿੰਦਿਆ ਕਰਨ ਵਾਲਾ, ਗੁਨਾਹਗਾਰ ਤੇ ਲੱਖਾਂ ਬਦਨਾਮੀਆਂ ਵਾਲੇ ਪਾਪਾਂ ਵਾਲਾ, ਬੜੇ ਪਾਪਾਂ ਵਾਲਾ, ਵੱਡੇ ਪਾਪਾਂ ਵਾਲਾ, ਵੱਡੇ ਅਪਰਾਧਾਂ ਵਾਲਾ, ਮਹਾਪਾਪੀ ਔਗਣਾਂ ਦਾ ਭਰਿਆ ਹੋਇਆ, ਔਰ ਇਸੇ ਕਰਕੇ ਖੁਆਰ ਹੋ ਰਹੇ ਹਾਂ, ਇਸੇ ਕਰਕੇ ਮੈਂ ਜੀਵਨ ਨੂੰ ਨਰਕ ਬਣਾ ਬੈਠਾ, ਤੇ ਫੇਰ ਵੀ ਅੰਦਰ ਮੇਰੇ ਨਰਕ ਚੱਲ ਰਿਹਾ, ਆਲੇ ਦੁਆਲੇ ਨੂੰ ਮੈਂ ਸੁੱਖ ਨਹੀਂ ਦੇ ਰਿਹਾ, ਫੇਰ ਵੀ ਮੈਂ ਉਤੋਂ ਚੰਗਾ ਬਾਣਾ ਪਾ ਕੇ, ਚੰਗਾ ਲਿਬਾਸ ਪਾ ਕੇ, ਮੈਂ ਕਈ ਵਾਰੀ ਪਾਖੰਡ ਵੀ ਕੀਤਾ, ਪਰ ਇਹ ਤਾਂ ਮੇਰਾ ਦਗਾ ਹੋਇਆ, ਇਹ ਹੋਰ ਲੋਕਾਂ ਨਾਲ ਧੋਖਾ ਕਮਾਉਣ ਵਾਲੀ, ਦਗਾ ਕਮਾਉਣ ਵਾਲੀ ਗੱਲ ਹੋ ਗਈ। ਇੱਕ ਅੱਗੇ ਪਾਪੀ ਸਾਂ, ਇੱਕ ਉੱਤੇ ਲੋਕਾਂ ਨੂੰ ਧੋਖਾ ਦੇ ਕੇ, ਇੱਕ ਪਾਪੀ ਇੱਕ ਪਾਪ ਨੂੰ ਛੁਪਾ ਕੇ ਤੇ ਉਤੋਂ ਪੁੰਨੀ ਬਣਨ ਦਾ ਯਤਨ ਕੀਤਾ। ਲੱਖ ਲਿਬਾਸੀ ਦਗਾਬਾਜ਼, ਲੱਖ ਸ਼ੈਤਾਨ ਸਲਾਮ ਸਲਾਮੀ, ਇੱਕ ਸ਼ੈਤਾਨ ਦੀ ਗੱਲ ਨਹੀਂ, ਲੱਖਾਂ ਸ਼ੈਤਾਨ ਜਿਹਨੂੰ ਸਲਾਮ ਕਰਨੇ, ਇਹੋ ਜਿਹਾ ਵੱਡਾ ਸ਼ੈਤਾਨ ਮੇਰੇ ਅੰਦਰ ਬੈਠਾ। ਮੇਰੇ ਮਾਲਕ ਤੂੰ ਤਾਂ ਵੇਖ ਰਿਹਾ ਮੇਰੇ ਅੰਦਰ ਦੀਆਂ ਸਾਰੀਆਂ ਕਰਤੂਤਾਂ, ਪਰ ਮੈਂ ਕੈਸਾ ਹਾਂ, ਕਰਦਾ ਹਾਂ ਤੇ ਕਰਕੇ ਮੁੱਕਰ ਜਾਂਦਾ, ਲੋਕਾਂ ਕੋਲ ਤਾਂ ਮੁੱਕਰ ਜਾਵਾਂ, ਤੇਰੇ ਕੋਲ ਵੀ ਮੁੱਕਰ ਜਾਂਦਾ। ਤੂੰ ਵੇਖੇ ਹੋ ਮੁੱਕਰਾਂ ਹੋ ਕਪਟੀ, ਤੂੰ ਅੰਤਰ ਜਾਮੀ, ਮੇਰੇ ਤਾਂ ਅੰਦਰ ਕਪਟ ਹੈ,
पर तू तो जानना सारा कुछ, पर मैं भी

ਹੁਣ ਤੂੰ ਆਪਣਾ ਸੁਭਾਅ ਵੇਖ। ਮੇਰਾ ਸੁਭਾਅ ਮੈਂ ਯਤਨ ਕਰਨਾ ਕਿ ਬਦਲ ਜਾਵੇ, ਬਲਕਿ ਤੇਰੀ ਕਿਰਪਾ ਹੋ ਜਾਵੇ ਤੇ ਬਦਲ ਵੀ ਸਕਦਾ। ਪਰ ਮੇਰੇ ਸੁਭਾਅ ਤੇ ਮੇਰੀ ਕਰਨੀ ਵਾਲੇ ਪਾਸੇ ਮੇਰੇ ਮਾਲਕ ਤੂੰ ਨਾ ਵੇਖੀ। ਤੂੰ ਆਪਣੇ ਸੁਭਾਅ ਤੇ ਆਪਣੇ ਅਸੂਲ ਤੇ ਕਾਇਮ ਰਹੇ। ਤੂੰ ਬਖਸੰਦ ਹੋਣ ਦਾ ਸਬੂਤ ਦੇ। ਔਰ ਕਈ ਵਾਰੀ ਸ਼ਾਇਦ ਇਸੇ ਭਰੋਸੇ ਹੀ ਤੇਰੀ ਬਖਸ਼ਿਸ਼ੋਂ ਕਾ ਸਹਾਰਾ ਹੈ ਹਮਕੋ ਇਸੀ ਵਾਸਤੇ ਹਮ ਗੁਨਾਹ ਕਰ ਰਹੇ ਹੈ, ਇਸੇ ਕਰਕੇ ਭੁੱਲੀ ਜਾਂਦੇ, ਇਸੇ ਕਰਕੇ ਗੁਨਾਹ ਕੀਤੀ ਜਾਂਦੇ ਵੀ ਕੋਈ ਨੀ ਬਖਸ਼ ਦੇਵੇਗਾ। ਹਾਲਾਂਕਿ ਐਸਾ ਚਾਹੀਦਾ ਤਾਂ ਨਹੀਂ ਮੈਨੂੰ, ਐਸਾ ਹੋਣਾ ਤਾਂ ਨਹੀਂ ਚਾਹੀਦਾ। ਤੇਰੇ ਬਖਸ਼ੰਦ ਸੁਭਾਅ ਦਾ ਮੈਂ ਅਯੋਗ ਲਾਭ ਉਠਾਵਾਂ, ਕਿਉਂ ਨਾ ਮੈਂ ਸੁਧਰ ਹੀ ਜਾਵਾਂ। ਪਰ ਇਹ ਸੁਧਾਰਨਾ ਵੀ ਤੇਰੇ ਹੱਥ ਹੈ। ਪਿਛਲੇ ਗੁਨਾਹ ਬਖਸ਼ ਕੇ ਅੱਗੋਂ ਮਾਰਗ ਪਾਉਣਾ ਵੀ ਤੇਰੀ ਸਮਰੱਥਾ ਹੈ। ਹੁਣ ਮੇਰਾ ਸੁਭਾਅ ਨਾ ਵੇਖਣਾ, ਆਪਣਾ ਅਸੂਲ ਤੇ ਆਪਣਾ ਸੁਭਾਅ ਵੇਖ ਕੇ ਉਹਦੇ ਅਨੁਸਾਰ ਮੇਰੇ ਨਾਲ ਵਰਤਣਾ।

تک حکم پچھانے سکھ ہوئے دن راتی کا

0: ਦੀ ਬਾਣੀ ਦੇ ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ, ਹਰ ਸਿਰਕੇ, ਹਰ ਧਰਮ ਅਤੇ ਮਰਿਆਦਾ ਨੂੰ ਮੰਨਣ ਵਾਲੇ ਪੀਰਾਂ ਫਕੀਰਾਂ ਅਤੇ ਸੰਤਾਂ ਦੀ ਬਾਣੀ ਦਾ ਇਹ ਮਹਾਨ ਸੰਗ੍ਰਹਿ ਸਿੱਖ ਧਰਮ ਦੇ ਇੱਕ ਸਾਂਝੇ ਮਨੁੱਖੀ ਧਰਮ ਹੋਣ ਦਾ ਪ੍ਰਤੀਕ ਹੈ, ਜੋ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ। ਕੋਈ ਆਵੇ ਜੋ ਉਹਨਾਂ ਨੂੰ ਇਸ ਮੁਸੀਬਤ ਤੋਂ ਮੁਕਤ ਕਰਾਵੇ। ਜ਼ੁਲਮ ਅਤੇ ਪਾਪ ਦੇ ਹਨੇਰੇ ਚੋਂ ਕਿਰਨ ਚਮਕੀ। ਸੰਮਤ 1526 ਸਨ 1469 ਈਸਵੀ ਸਮੇਂ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਤਲਵੰਡੀ ਪਿੰਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤੇ ਜਗਤ ਜਲੰਦੇ ਨੂੰ ਠਹਿਰਾਉਣ ਗੁਰੂ ਜੀ ਨੇ ਸੁੱਖ ਸ਼ਾਂਤੀ ਦਾ ਪੈਗਾਮ ਦੇਣ ਚ ਗੁਜ਼ਾਰਿਆ ਤੇ ਸੰਸਾਰ ਅੰਦਰ ਰਹਿੰਦਿਆਂ ਗ੍ਰਸਤੀ ਵਿਚ ਭਗਤੀ ਦਾ ਮਾਰਗ ਦਰਸਾਇਆ।
1: ਦੁੱਖ ਬਣ

ਗੋਬਿੰਦ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਕੰਠ ਲਾਏ ਅਵਗੁਣ ਸਭ ਮੇਟੇ।

तिस गुर को सद करी नमस्कार, तिस गुर को सद जान

तिस गुर को सद करी नमस्कार, तिस गुर को सद जाऊं बलहार।

ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ। ਪੁੱਤਰ ਕਲਤਰ ਨਾ ਸੰਗਤਨਾ ਹਰ ਅਵਿਨਾਸੀ ਉਹ, ਪਲਚ ਪਲਚ ਸਗਲੀ ਮੋਈ ਝੂਠੈ ਤੰਦੈ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ, ਦਇਆ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ।

ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ

ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਬਸਤੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁੱਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ, ਜਿਨ੍ਹਾਂ ਨੇ ਨਾਮ ਦੀ ਗਾਲ ਨਾ ਖਾ ਲੀਆਂ, ਇਹ ਮੁਸ਼ਕਤ ਕੀਤੀ ਹੈ। ਫਿਰ ਉਹ ਆਪ ਹੀ ਨਹੀਂ ਤਰੇ, ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ। ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਇੱਕ ਕਣ, ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ, ਨਾਮ ਦੀ ਕਮਾਈ ਕੀਤੀ, ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਚਰਨ ਚਲੋ ਮਾਰਗ ਗੋਬਿੰਦ। ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ। ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ, ਇਹ ਗੁਰਸਿੱਖੀ ਹੈ, ਇਹ ਜੀਵਨ ਹੈ ਸਿੱਖ ਦਾ। ਇਸ ਮਾਰਗ ਨੂੰ ਹਜ਼ੂਰ ਦੱਸ ਰਹੇ ਹਨ।

0: You're listening to StreetNet Radio.
1: Kahe Guru

तिस गुर को सद करी नमस्कार, तिस गुर को सद जाऊं बलहार, सतगुर

ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਭਗਤਾਂ ਨੂੰ ਸਨਮਾਨਿਆ ਉੱਥੇ ਨਾਮਦੇਵ ਜੀ ਦਾ ਵੀ ਆਦਰ ਕੀਤਾ। ਨਾਮਦੇਵ ਜੀ ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ। ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ ਕਿ

तिस गुर को सद करी नमस्कार, तिस गुर को सद जाओ बलहार, सतगुर के